0: Partystar. 60er, 70er, 80er.
1: ਕਿਆ ਹੋਇਆ ਮੁੰਡਿਆ?
2: ਉਹ ਆਈ ਨੀ ਯਾਰ ਹਲੇ।
1: ਉਹ ਆਜੂਗੀ ਯਾਰ, ਟੈਨਸ਼ਨ ਨਾ ਲੈ। ਇਹ ਦੱਸ ਬੰਦੂਕ ਹੋਈ ਜਾਂ ਬੰਬ?
3: ਗੋਰੇ ਕੀ ਕਹਿੰਦਾ ਯਾਰ?
1: ਸਰ ਲਾ ਯਾਰ ਪੈਸੇ ਲਾ ਲਾ।
3: ਬੰਬ $100 ਦੇ ਸਰ।
1: ਗੋਰਾ ਕਹਿੰਦਾ ਬੰਬ, ਮੈਂ ਕਹਿੰਦਾ ਬੰਦੂਕ।
3: ਦੇਖੀ ਜਾਊਗੀ ਅੱਜ ਕੋਈ ਨਾ, ਬੜੇ ਪੈ ਦੇਖੋ। ਮੈਂ ਕਹਿੰਦਾ
1: ਉਹ ਵੀ ਫੜਾ ਦੇ। ਲਾ ਜੀ ਗੋਰਾ, ਆ ਲਾ ਦੇ ਚੱਕ।
3: ਚਲੋ ਤੂੰ ਗਿਆ।

0: ਐਤਕੀ
1: ਤੈਨੂੰ ਇੰਨੇ ਸੂਟ ਲੈ ਰਹੇ ਆ ਨਾ, ਬਸ ਮੇਰੀ ਗੱਲ ਮੰਨਿਆ ਕਰ, ਜੋ ਮੈਂ ਕਹਿੰਦਾ ਉਹਨੂੰ ਉਹੀ ਪਾਇਆ ਕਰ।
0: ਹਾਏ